ਲਾਗੋ ਹੈ ਨੀਕੋ ਜੋ ਲਾਲ ਬੂੰਦਾ। ਦੇਖੋ ਕਿਤਨਾ ਪਿਆਰੋ ਜੋ ਗੀਤ ਆਪਾਂ ਸਭ ਜਣ ਨੇ ਸੁਣੋ ਹੈ, ਸ਼ਿੰਗਾਰ ਗੀਤ ਕੋ ਆਨੰਦ ਲਓ ਹੈ। ਇਸ ਸ਼ਿੰਗਾਰ ਗੀਤ ਕੋ ਗਾ ਰਹੇ ਥੇ ਭਈਆ ਰਾਮ ਕੁਮਾਰ ਪ੍ਰਜਾਪਤੀ ਜੀ। ਅਬ ਦੋਸਤੋ ਰਾਮ ਕੁਮਾਰ ਭਈਆ ਜੀ ਕੇ ਗੀਤ ਕੇ ਬਾਅਦ ਆਪ ਫਿਰ ਸੇ ਸੁਣਤੇ ਹੈਂ ਅਗਲੇ ਸਾਥੀ ਕੇ ਗਾਇਬ ਹੈ ਗੀਤ ਕੋ।

ਪੈਰੀਆਂ ਬਿਛੀਆ ਵਜਨਾ ਹਾਥਨ ਪੈਰੇ ਨਏ ਨਏ ਕੰਗਣਾ ਪਾਉਂਗਰੀਆ ਬਿਛੀਆ ਵਜਨਾ ਹਾਥਨ ਪੈਰੇ ਨਏ ਨਏ ਕੰਗਣਾ ਪਾਵਨ ਮੈਂ ਚਮਕੇ ਪਾਈ ਅਗਿਆ ਨੋਨੀ ਤੂੰ ਹੈ ਨਾ ਕੁੰਗਰੀਆ ਮਰੀ ਹੈ ਮੜੀਆ ਦਾਰ ਬਣੀ ਹੈ ਮੜੀ